ਨੇਕਨੂ ਕੁੱਲੇ ਹੋਰੇ ਨਾ ਦਿਸੇ ਮੈਨੂੰ ਮਿਲੇ ਤੇ ਹੋ ਨਾਸ ਨੇਕਨੂ ਹਰ ਦਿਲ ਨਾਲ ਨਿਵਾਨੋ ਆਇਬੋ ਫੇਰ ਉਜੇ ਨੋ ਹੋ ਰਹੁ ਸੁਨੂ ਬਾਰ ਬਾਰ ਦੇਰੇ ਨਾ ਵੋ ਜ਼ਿਨੂ ਨਾ ਕੁਤ ਕੁ ਦੇ ਲੋ ਪਲਿਸੇਨੂ ਹਰ ਦਿਲ ਨਾਲ ਨਿਵਾਨੋ ਆਇਬੋ ਫੇਰ ਉਜੇ ਨੋ ਹੋ ਰਹੁ ਸੁਨੂ ਬਾਰ ਬਾਰ ਦੇਰੇ ਨਾ ਵੋ ਜ਼ਿਨੂ ਨਾ ਕੁਤ ਕੁ ਦੇ ਲੋ ਪਲਿਸੇਨੂ ਹਰ ਦਿਲ ਨਾਲ ਨਿਵਾਨੋ ਆਇਬੋ ਮਿਲੇ ਤੇ ਹੋਰੇ ਨਾ ਕੇ ਤੂ ਕੁੱਲੇ ਹੋਰੇ ਨਾ ਫੈਸਲਾ ਤੂ ਬਾਰ ਬਾਰ ਕੇ ਦੀ ਸੋਰ ਲਕਾ ਤੂ ਹਰ ਦਿਲ ਨਾਲ ਨਿਵਾਨੋ ਆਇਬੋ ਮਿਲੇ ਤੇ ਹੋਰੇ ਨਾ ਕੇ ਤੂ ਕੁੱਲੇ ਹੋਰੇ ਨਾ ਫੈਸਲਾ ਤੂ ਬਾਰ ਬਾਰ ਕੇ ਦੀ ਸੋਰ ਲਕਾ ਤੂ ਹਰ ਦਿਲ ਨਾਲ ਨਿਵਾਨੋ ਆਇਬੋ ਮਾਰੇ ਨਾ ਹੋਈ ਫੋਰਸ ਦੇਸ਼ਦੇਨੂ ਵੈਰੂ ਪੇਰਾ ਜ਼ੁਬੈਰ ਜ਼ੇਨੂ ਬਾਰ ਬਾਰ ਰੇ ਕੀ ਕੁੰਗੇਨੂ ਹਰ ਦਿਲ ਨਾਲ ਨਿਵਾਨੋ ਆਇਬੋ ਮਾਰੇ ਨਾ ਹੋਈ ਫੋਰਸ ਦੇਸ਼ਦੇਨੂ ਵੈਰੂ ਪੇਰਾ ਜ਼ੁਬੈਰ ਜ਼ੇਨੂ ਬਾਰ ਬਾਰ ਰੇ ਕੀ ਕੁੰਗੇਨੂ ਹਰ ਦਿਲ ਨਾਲ ਨਿਵਾਨੋ ਆਇਬੋ ਮਿਓਜ਼ੋ ਨੇ ਮੈਂ ਕੈਨੋ ਚਕੋ ਮਿਲੇ ਤੇ ਹੋਰੇ ਨਾ ਦਿਕੋ ਬਾਰ ਬਾਰ ਵੈਰਦੇ ਦੀਮੀ ਦਿਕੋ ਹਰ ਦਿਲ ਨਾਲ ਨਿਵਾਨੋ ਆਇਬੋ ਮਿਓਜ਼ੋ ਨੇ ਮੈਂ ਕੈਨੋ ਚਕੋ ਮਿਲੇ ਤੇ ਹੋਰੇ ਨਾ ਦਿਕੋ ਬਾਰ ਬਾਰ ਵੈਰਦੇ ਦੀਮੀ ਦਿਕੋ ਹਰ ਦਿਲ ਨਾਲ ਨਿਵਾਨੋ ਆਇਬੋ ਹੈ ਦਰਬਾਨੋ ਨੂੰ ਚੀਸੋ ਨਸੇ ਨੇ ਮਿਲੇ ਤੂੰ ਕਿਸੋ ਕਨਾ ਗਾਜ਼ੀ ਤਾਬਿਲਿਸੋ ਹਰ ਦਿਲ ਨਾਲ ਨਿਵਾਨੋ ਆਇਬੋ ਹੈ ਦਰਬਾਨੋ ਨੂੰ ਚੀਸੋ ਨਸੇ ਨੇ ਮਿਲੇ ਤੂੰ ਕਿਸੋ ਕਨਾ ਗਾਜ਼ੀ ਤਾਬਿਲਿਸੋ ਹਰ ਦਿਲ ਨਾਲ ਨਿਵਾਨੋ ਆਇਬੋ ਵਾਜ਼ੀ ਸ਼ੇਰੋ ਬਰਾ ਹੈ ਦਰ ਵਾਜ਼ੀ ਸ਼ੇਰੋ ਉਯੋ ਕਾ ਖਾਇਨੇ ਨੀ ਕੈਨੋ ਹਰ ਦਿਲ ਨਾਲ ਮਵਾਦੀਨੋ ਵਾਜ਼ੀ ਸ਼ੇਰੋ ਬਰਾ ਹੈ ਦਰ ਵਾਜ਼ੀ ਸ਼ੇਰੋ ਉਯੋ ਕਾ ਖਾਇਨੇ ਨੀ ਕੈਨੋ ਹਰ ਦਿਲ ਹਾਗੇ